0: दोरियां चीकां, ये कहानियां दी भाषा जिहड़ी है वो थोड़ी जी मतलब बड़ी रिदम च हैगी है। ते कविता दे बारे सुनिया तां नहीं भी कोई किताब तुसीं लिखी है कविता?
1: भी कविता देखो, कविता तो मिले ही सब तो बड़ा शायर शिव कुमार बटालवी आ, ते गजल गाउण च सब तो बड़ा जगजीत सिंह। देखो मैं पिंड चों शहर च हाँ, दुआबे खेती नाल बिलोंग करदा, मेरे घर का माहौल बहुत वधिया जी। मेरी बड़ी मेरी मिसेज तो मेरी बड़ी नूँह वो मालवे चों, मेरी छोटी नूँह रुपिंदर कौर वो माझे दे धौर माझे चों आ, रोड साहब लागे। मेरे घर च तिने तिने खिते की लैंग्वेज बोल पी, हड़ना जवाक वो फलाना फलाना फलाना बोल दिया।
0: अच्छा
1: वो मैंने कह देखो थोड़ी मतलब मिसेज अजय 30% बोलते हैं, मेरी नौह 70% वो शब्द मतलब जवाक बटल साढ़े कढ़ाई कहते बटल, या और मेरी छोटी नौ कहती खड़ना, या कहते फोन मारी। एक तो उसी एक मैं पिंड जाम पड़िया वहाँ, मैं शहर च रहना पर मैं वास्ता पिंड की हाँ, मेरी मेरी मेरे सब कुछ माइंड च वो मेरा पिंड बैठा। वो जी लैंग्वेज आ लैंग्वेज, देखो मैं 12 साल चंडीगढ़ जॉब की मॉडर्न सिटी आ, मैंने थोड़ा उसी कल्चर का ही पता, उस लैंगुएज का पता, रहन सहन लोगों का तुरे फिरे पता। मैं जलंधर शहर से हाँ, जलंधर शहर दुआबे का बड़ा शहर आ, उसे सब कुछ देखा, पिंड चो हो जो पिंड चलो हम मतलब शहर अगर हो गया, वो जी कुदरती वो सब कुछ इकट्ठा हो गया।
0: हाँ, वो जकावता होंगी है।
1: जे मैं शहर से मैं हाँ, मैंने पिंड बारे नहीं पता। मैंने मेरे मेरी जो 35 साल पहले बीते पिंड च, उस सब कुछ पिंड वो बैठा तो हो ही आ, वो तो कहानी निकली आ, वो कहानी आई कहानी का प्लाट है, वो गल एक बखरी आ। जी हूँ मैं डिवेलप करनी हाँ, वो लैंगुएज मेरे अंदर बैठी है। हाँ
0: अच्छा, तुसी एक नावल लिखा है जिंदगी,
1: जी,
0: इस बारे दसो, ते कोई होर नावल भी लिख रहे हो?
1: जिंदगी नावल तो पहला कैसा राम जी, मैं मेरी कोशिश की पद्मनी बारे नावल लिखा। पद्मनी बारे मैं किताबा बड़िया इकट्ठी कीतियां, तो एक पहली किताब सी पेंगुइन इंडिया छापी गई, वो भी मंगाई सी। तो मैं एक टॉड होया राजस्थान, उन्हें राजस्थान दो वॉल्यूम च हिस्ट्री लिखी राजस्थान, मैं वो भी मंगाई। फिर मैं सारा फ्रेमवर्क बना लिया भी पद्मी का नाम अक्सर कहा जाता भी लंका तो सी, तोता जिंदगी बड़ी इंपॉर्टेंट सी। मैं तोते के मूहों कहानी कराँगा कहानी कराना चाहता, पर मेरे तो गल नहीं बनी। मेरा हरजीत अटवाल से वो दोस्त यार तू नावल लिख। फिर हरजीत कहता, मैं कहा यार मेरे को थोड़ा गाइड कर, उन्हें कहता मेरे को कहानी सुना, उन्हें मैं कहानी दसी, तो वह फिर उस जिंदगी नावल बन गया। जिंदगी नावल च मतलब मैं कई मैं कहना 50% मैं हाँ, कई कहना मैं 0 हाँ, ये तो पता नहीं की होंगे।
0: जदों आपां अक्सर गल करते हाँ किताबां बारे, नवीं पढ़िया किताबां बारे, तुसीं कुछ भारतीय भाषावां दियां ते वधेरे विदेशी साहित बारे गल्लां करते हो, तुसीं किस तरह का साहित ज़्यादा पढ़ते हो?
1: देखो मैं तो काफ़ी जगह मिलते पढ़ते, मैं तो हर तरह पढ़ देखो, मैं सिद्दीक़ काकड़ भी पढ़ना, मैं चलो एम ए इंग्लिश की विलियम शेक्सपियर तो लैके थॉमस हार्डी पी बी शैले जॉन कीट्स ये सारे पढ़े। हूँ मैनू सुधीर कक्कड़ पढ़ता, मैं विलियम जलैम्पल मैं चंगा लगता, एक अपने वर्मा वो किताबा बहुत ही मिडिल क्लास बहुत ही किताबा। फिर मैं जोर अनंत मूर्ति पढ़ना, मैं संस्कार पढ़िया भारती पढ़िया, हूँ मैं अवस्था पढ़ना। मैंने नावल पढ़ना, नावल पढ़ मैं सोशियोलॉजी फिलोसफी औरत तो मर्द संबंधा कहानियां बंगला इंग्लिश मराठी हिंदी इन भाषावान जी किताबा हिंदी तो बिना जो अनुवाद हुई, मैंने पता लगे जो कोई आज नावल ज कहानी की किताब चंगी हो वो मैं पढ़ा, कविता मैं बहुत घट पढ़ा।
0: तुसी औरत मर्द संबंधा बारे गल कीती है, तुहाडियां वधेरे कहानियां औरत पात्रां द्वारे ही घूमदियां ने, इस पिछे तुहाडे मन च कोई विमर्श काम कर रहा हुंदा है?
1: नहीं ये भी एक मेरा ठप्पा लाया, पर मैं इन्हीं औरत मर्द संबंधा की कहानियां बहुत तो 15 हो गया,
0: जिकर तुसी आप ही हुण कीता।
1: मैं गल वैसे उदा कहा 15 हद 20 हो गई, इस बाद क्योंकि
0: अच्छा
1: जिहड़ियां ज्यादा मेरिया कहानियां पॉपुलर हुई उस उदा की औरत नहीं आई, इदा की आम आप औरत हूमन कहते औरत मर्द संबंध जिदा कतल कहानी आ, सॉरी आ, जखम आ, जित आ, दर्द वा, वो नहीं।
0: हाँ
1: वो तो कुछ कहानियां वा जिस कहानी कड़की हादसा दी
0: है, हाँ
1: ਇੱਕ ਦੋ ਚਾਰ ਹੋਰ ਤੁਸੀਂ ਬੱਸਾਂ ਤੋਂ ਸੌਂ ਜਾਂਦੇ ਹੈਗੇ ਕਿ ਸਲਾਮ ਜੀ ਕੁਦਰਤ ਨੇ ਔਰਤ ਅਤੇ ਮਰਦ ਬਣਾਇਆ। ਜਦੋਂ ਦਾ ਬੰਦਾ ਡਿਵੈਲਪ ਹੋਇਆ ਕਰੋੜਾਂ ਕਹਾਣੀਆਂ ਇਹਨਾਂ ਸੰਬੰਧਾਂ ਬਾਰੇ ਲਿਖੀਆਂ ਗਈਆਂ, ਕਰੋੜਾਂ ਲਿਖੀਆਂ ਜਾਣੀਆਂ, ਉਹਨਾਂ ਵਿੱਚ ਤੁਸੀਂ ਮੈਨੂੰ ਵੀ ਸ਼ਾਮਿਲ ਕਰ ਲਓ।
0: ਹਾਂ ਠੀਕ ਹੈ ਜੀ। ਅੱਛਾ ਇੱਕ ਬਹੁਤ ਮਹੱਤਵਪੂਰਨ ਗੱਲ ਕਿ ਪਿਛਲੇ 28 ਸਾਲਾਂ ਤੋਂ ਤੁਸੀਂ ਸ਼ਬਦ ਮੈਗਜ਼ੀਨ ਤਿਮਾਹੀ ਰਸਾਲੇ ਦਾ ਸੰਪਾਦਨ ਕਰ ਰਹੇ ਹੋ, ਇਸ ਦਾ ਤੁਹਾਡੇ ਪੜ੍ਹਨ ਅਤੇ ਲਿਖਣ 'ਤੇ ਕੀ ਪ੍ਰਭਾਵ ਪਿਆ?
1: ਲਿਖਣ 'ਤੇ ਤਾਂ ਮੇਰਾ ਖਿਆਲ ਨਹੀਂ ਕਿ ਕੋਈ ਪ੍ਰਭਾਵ ਪਿਆ ਹੋਵੇ, ਤਾਂ ਪੜ੍ਹਦਾ ਹੁੰਦਾ ਵੀ ਚਲੋ ਪੜ੍ਹਦਾ ਇਸ ਨੂੰ ਤਾਂ ਵੀ ਜਦੋਂ ਮੈਂ ਦੂਜੀ ਭਾਸ਼ਾਵਾਂ ਦੀਆਂ ਚੰਗੀਆਂ ਰਚਨਾਵਾਂ ਪੜ੍ਹਦਾ ਤਾਂ ਮੇਰਾ ਮਨ ਹੁੰਦਾ ਵੀ ਮੇਰਾ ਜਾਂ ਹਰਜੀਤ ਅਟਵਾਲ ਦਾ ਵੀ ਇਹਨੂੰ ਆਪਾਂ ਪੰਜਾਬੀ ਅਨੁਵਾਦ ਕਰਕੇ ਛਾਪੀ। ਜਿੱਦਾਂ ਇੱਕ ਗੌਰੀਨਾਥ ਮੈਗਜ਼ੀਨ ਕਹਿੰਦਾ ਵਿਆਹ, ਉਹਨੇ ਬਹੁਤ ਸਾਲ ਹਰ ਇਸ਼ੂ 'ਚ ਇੱਕ ਨਾਵਲ ਛਾਪਦਾ, ਉੱਥੋਂ ਮੈਂ ਸਮੁੰਦਰ ਵੀ ਨਾਵਲ ਲੈ ਕੇ ਛਾਪੇ, ਹੋਰ ਨਾਵਲ ਵੀ ਛਾਪਿਆ। ਇੱਦਾਂ ਹੀ ਜਦੋਂ ਨਿਆਂ ਗਿਆਨ ਉਹਦਾ ਰਵਿੰਦਰ ਕਾਲੀਆ ਐਡੀਟਰ ਸੀ, ਉਹਨੇ ਵੀ 15-20 ਨਾਵਲ ਛਾਪੇ ਸੀ। ਉਹ ਨਾਵਲ ਮੈਂ ਸਾਰੇ ਪੜ੍ਹੇ, ਉੱਥੋਂ ਮੈਂ 3-4 ਨਾਵਲ ਹਿੰਦੀ 'ਚ ਅਨੁਵਾਦ, ਹਿੰਦੀ 'ਚੋਂ ਪੰਜਾਬੀ 'ਚ ਅਨੁਵਾਦ ਕਰਕੇ ਸੀ। ਇੱਦਾਂ ਹੀ ਜਿਹੜੀ ਦੂਜੀਆਂ ਭਾਸ਼ਾਵਾਂ 'ਚ ਜਦੋਂ ਪੜ੍ਹਦੇ ਹਾਂ, ਜਾਂ ਮੇਰਾ ਦੇਖੋ ਮੇਰੀਆਂ ਕਾਫੀ ਕਹਾਣੀਆਂ ਹਿੰਦੀ 'ਚ ਜ਼ਿਆਦੀਆਂ ਅਨੁਵਾਦ ਹੋਈਆਂ, ਦੂਜੀ ਭਾਸ਼ਾਵਾਂ 'ਚ ਵੀ ਹੋਈਆਂ। ਉਹ ਮੈਂ ਇੱਕ ਗੱਲ ਸਿੱਖੀ ਹੈ ਬਈ, ਇਕੱਲੀ ਪੰਜਾਬੀ ਕਹਾਣੀ ਨੂੰ ਪੜ੍ਹ ਕੇ ਜਿੰਦਰਾ ਤੇਰਾ ਨਹੀਂ ਸਾਰਨਾ,
0: ਨਹੀਂ ਸਾਰਨਾ, ਠੀਕ ਹੈ,
1: ਤੈਨੂੰ ਤਾਂ ਬਹੁਤ ਕੁਛ ਹੋਰ ਪੜ੍ਹਨਾ ਪਊ।
0: ਗੱਲਾਂ ਤਾਂ ਕਈ ਨੇ, ਆਖਿਰ 'ਚ ਇੱਕ ਸਵਾਲ, ਕਿ ਤੁਹਾਡੀਆਂ ਕਹਾਣੀਆਂ 'ਚ ਵਿਸ਼ੇ ਵੀ ਗੰਭੀਰ ਹੁੰਦੇ ਨੇ ਅਤੇ ਉਹਨਾਂ ਨੂੰ ਡੀਲ ਵੀ ਗੰਭੀਰਤਾ ਨਾਲ ਕੀਤਾ ਹੁੰਦਾ ਹੈ, ਕਿ ਅਸਲ ਜ਼ਿੰਦਗੀ 'ਚ ਸਾਰਾ ਕੁਝ ਇੰਨਾ ਗੰਭੀਰ ਹੁੰਦਾ?
1: ਇਹਦੇ ਇੱਕ ਛੋਟੀ ਘਟਨਾ ਮਤਲਬ ਸ਼ੇਅਰ ਕਰਦਾ। 75 ਦੇ ਲਾਸਟ ਮੈਨੂੰ ਡਿਸ਼ੂ ਡਿਸ਼ੂ ਕਰਦੀਆਂ ਫਿਲਮਾਂ ਧਰਮਿੰਦਰ ਮਲਕਾ ਬਹੁਤ ਚੰਗੇ ਲੱਗੇ। 75 ਦੇ ਲਾਸਟ ਵਿੱਚ ਮੈਨੂੰ ਮੇਰੇ ਪੜ੍ਹਦੇ ਮੁੰਡੇ ਨੇ ਉਮਰ ਜੀ ਨੇ ਇੱਕ ਫਿਲਮ ਦਿਖਾਈ ਦੇਵਦਾਸ, ਦਲੀਪ ਕੁਮਾਰ ਦੀ, ਉਹਦਾ ਗੀਤ ਸੀ ਬਹੁਤ ਦਿਲ ਕਹਾਂ ਸੇ ਲਾਉਂ ਜਿਸੇ ਤੂੰ ਕਬੂਲ ਕਰ ਲਿਆ। ਉਸ ਗੀਤ ਨੇ ਮੇਰੀ ਜ਼ਿੰਦਗੀ ਬਦਲਤੀ। ਉਹਦੇ ਬਾਅਦ ਮੈਨੂੰ ਕਦੀ ਵੀ ਡਿਸ਼ੂ ਡਿਸ਼ੂ ਕਰਦੀਆਂ ਜਾਂ ਕੌਮੇਡੀ ਵਾਲੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ। ਉਹਨੇ ਮੈਨੂੰ ਅੰਦਰ ਹਲੂਣਿਆ, ਅੰਦਰ ਮੈਨੂੰ ਬੜਾ ਸੀਰੀਅਸ ਕਰਤਾ। ਮੇਰੀ ਇੱਕ ਹੱਥ ਬਣੀ, ਮੈਂ ਕਿਸੇ ਨੂੰ ਸਿੱਧੀ ਮਜ਼ਾਕ ਨਹੀਂ ਕਰਦਾ, ਨਾ ਕਿਸੇ ਦਾ ਮਜ਼ਾਕ ਮੈਂ ਸਹੀ ਨਹੀਂ। ਮੈਨੂੰ ਹਮੇਸ਼ਾ ਉਹ ਬੰਦੇ ਚੰਗੇ ਲੱਗਦੇ ਵੀ ਜਿਹੜੇ ਸੀਰੀਅਸ ਹੋ। ਜਿੰਨੀਆਂ ਵੀ ਨਾਵਲ ਕਹਾਣੀਆਂ ਦੀ ਫੋਰਮ ਟ੍ਰੈਜਿਕ ਹੋਵੇ ਉਹ ਚੰਗੀ ਲੱਗਦੀ। ਇੱਕ ਵਾਰੀ ਰਜਿੰਦਰ ਯਾਦਵ ਹੋਣਾ ਨੇ ਵੀ ਆਪਣੀ ਸੰਪਾਦਕੀ ਸ਼ਾਂਤ ਲਿਖਿਆ ਸੀ ਵੀ ਲਿਟਰੇਚਰ ਹਮੇਸ਼ਾ ਹੀ ਉਹ ਹੀ ਪਾਪੂਲਰ ਹੋਇਆ ਜਿਹਦਾ ਟ੍ਰੈਜਿਕ ਸੀ, ਦੁਖਾਂਤ ਸੀਗਾ। ਬੰਦੇ 'ਚ ਬੰਦੇ ਦੇ ਅੰਦਰ ਬਹੁਤ ਦੁਖਾਂਤ ਆ, ਬੰਦਾ ਸ਼ੋਅ ਨਹੀਂ ਕਰਦਾ ਬਹੁਤੇ, ਕੁਛ ਦੁਖਾਂਤ ਤੋਂ ਕਿਸੇ ਦੋਸਤਾਂ ਨਾਲ ਸ਼ੇਅਰ ਕਰਦਾ, ਬਾਕੀ ਉਹਦੇ ਨਾਲ ਹੀ ਆਉਂਦੇ ਆ ਉਹਦੇ ਨਾਲ ਹੀ।
0: ਪਰ ਜ਼ਿੰਦਗੀ ਦੇ ਹੋਰ ਰੰਗ ਵੀ ਤਾਂ ਹਨ, ਸਟਾਇਰ ਹੈ, ਵਿਅੰਗ ਹੈ, ਹਾਸਾ ਮਜ਼ਾਕ ਹੈ, ਸਾਹਿਤ 'ਚ ਵੀ ਪ੍ਰਗਟ ਹੁੰਦੇ ਆ ਇਹ ਚੀਜ਼ਾਂ।
1: ਦੇਖੋ ਇਹ ਕਿਸਮ ਦੀ ਆਪਦੀ ਆਪਣੀ ਆਦਤ, ਦੇਖੋ ਮੈਂ ਜੇ ਜਗਜੀਤ ਸਿੰਘ ਨੂੰ ਪਸੰਦ ਕਰਦਾ ਤਾਂ ਮੈਂ ਲਹਿੰਦੇ ਪੰਜਾਬ ਦੀ ਵਾਧਕਾ ਕਿਆਨੀ ਵੀ ਪਸੰਦ ਕਰਦਾ। ਮੇਰੀ ਉਹਦੀ ਸੰਗੀਤ ਦੀ ਦੇਖੋ ਮੈਂ ਜਦੋਂ ਕਿਤੇ ਮੂਡ ਮੈਂ ਬੱਬੂ ਮਾਨ ਵੀ ਸੁਣ ਲੈਂਦਾ, ਮੈਂ ਸਰਤਾਜ ਦਾ ਸਾਈਂ ਵੀ ਬਹੁਤ ਸੁਣਿਆ। ਇੱਕ ਮੁੰਡਾ ਹੈਗਾ ਗਾਉਂਦਾ ਗੁਰਨਾਮ
0: ਭੁੱਲਰ,
1: ਭੁੱਲਰ ਉਹਦਾ ਸੀ ਇੱਕ ਗੀਤ, ਉਹ ਝਾਂਜਾ ਲੈ ਦੂੰਗਾ ਫਲਾਣਾ ਫਲਾਣਾ ਸੀਗਾ, ਉਹ ਮੈਂ ਘੱਟੋ ਘੱਟ 100 ਵਾਰੀ ਸੁਣਿਆ ਨਹੀਂ ਦੇਖਿਆ। ਉਹਦੀ ਉਹਦੀ ਉਹਦੀ ਜਵਾਨੀ ਦੀ ਜਿਹੜੀ ਅਦਾਕਾਰੀ ਸੀ, ਉਹਦੀ ਉਹਦੇ ਚਿਹਰੇ ਇੰਪ੍ਰੈਸ਼ਨ ਕਿੱਦਾਂ ਦੀ ਸੀ, ਜਿੱਦਾਂ ਹਾਦਕ ਕੈਨੀ ਦਾ ਉਹ ਗੀਤ ਆ ਵੀ ਬੂਹੇ ਬਾਰੀਆਂ, ਉਹ ਮੈਂ ਘੱਟੋ ਘੱਟ 4-5 ਵਾਰੀ ਦੇਖਿਆ ਉਹਨਾਂ ਦੀ। ਸਿਰਫ ਉਹਦੀ ਉਹਦੀ ਉਹਦੇ ਸਰੀਰ ਦੀ ਨਾਲ ਰਿਦਮ ਕਿੱਦਾਂ ਚੱਲਦੀ ਸੀ, ਜਿਹੜਾ ਰਿਦਮ ਇੱਕ ਮਿੰਟ ਦਾ ਸੰਗੀਤ ਚੱਲਦਾ, ਇੱਕ ਮਿੰਟ ਉਹਦੇ ਸਰੀਰ ਵੀ ਉੱਦਾਂ ਮੂਵ ਕਰਦਾ, ਜਿਹੜੀ ਉਹ ਮੂਵਮੈਂਟ ਆ ਮੇਰੇ ਉਹ ਬਹੁਤ ਵੱਡੀ ਗੱਲ ਆ। ਲੋਕਾਂ 'ਚ ਗੀਤ ਹੋਣਗੇ ਮੇਰੇ ਉਹ ਵਧੀਆ ਸੀ।
0: ਜਿੰਦਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣੀਆਂ ਕਹਾਣੀਆਂ ਬਾਰੇ, ਆਪਣੇ ਸਾਹਿਤ ਬਾਰੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ, ਤੁਹਾਡਾ ਬਹੁਤ ਧੰਨਵਾਦ। ਅਤੇ ਇੱਕ ਵਾਰੀ ਫੇਰ ਇੰਨੇ ਵੱਡੇ ਵੱਡੇ ਇਨਾਮ ਸੇਫਟੀ ਕਿੱਟ ਕਹਾਣੀ ਸੰਗ੍ਰਹਿ ਨੂੰ ਮਿਲਣ 'ਤੇ ਆਪ ਜੀ ਨੂੰ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅੱਗੇ ਵੀ ਤੁਹਾਡੀਆਂ ਚੰਗੀਆਂ ਚੰਗੀਆਂ ਕਹਾਣੀਆਂ ਪਾਠਕਾਂ ਨੂੰ ਪੜ੍ਹਨ ਨੂੰ ਮਿਲਣਗੀਆਂ। ਬਹੁਤ ਸ਼ੁਕਰੀਆ।
2: ਉੱਗੇ ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ ਤੁਸੀਂ ਸੁਣ ਰਹੇ ਸੀ। ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਕਿ